ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵਾਈ ਪ੍ਰਥਮ ਗੋਤੀ ਸਿਮਰ ਕੇ ਗੁਰੂ ਨਾਨਕ ਲੈ ਜਿਆਏ ਫਿਰ ਅੰਗਿਰ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਦੀ ਆਈ ਹੈ ਜਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਕਰਨੋ ਨਿਦਾਵੇ ਦਾਏ ਸਭ ਠਾਏ ਹੋਏ ਸਹਾਇ ਜਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਏ ਹੋਏ ਸਹਾਇ ਜਸਾ ਪਾਤਸ਼ਾਹ ਦੀ ਜੋਤ

ਸਬਦ ਗੁਰੂ ਮਨ ਵਸਾਏ, ਸਬਦ ਉਪਜੇ ਅੰਮ੍ਰਿਤ ਪਾਣੀ, ਗੁਰਮੁਖ ਆਖ ਸੁਣਾ ਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ।

ਕਿਆ ਭਾਉ ਦੁੱਖ ਪਰ ਹਰ ਸੁਖ ਕਲ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਾਂ ਗੁਰਮੁਖ ਰਹੇ ਸਮਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਹਿਰਾ ਸਾਹਿਬ ਸਲੋਕ ਮਹਿਲਾ ਪਹਿਲਾ। ਦੁੱਖ ਦਾਰੂ ਸੁਖਰੋਗ ਪਾਇਆ, ਜਾ ਸੁਖਤਮ ਨਾ ਹੋਏ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੇ ਨਾ ਹੋਏ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲੱਕਿਆ ਰਹਾ। ਜਾਤ ਮੈਂ ਚੋਤ, ਚੋਤ ਮੈਂ ਚਾਤਾ, ਅਕਾਲ ਕਲਾ ਭਰਪੂਰ ਰਹੀਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਚਿੰਨ ਕੀਤੀ ਸੋ ਪਰ ਪਾਇਆ। ਕਾਹੋ ਨਾਨਕ ਕਰਤੇ ਕੀਆ ਬਾਤਾ, ਜੋ ਖਿੱਚ ਖਰ ਨ ਸੋ ਖਰ ਰਹਿਆ। ਸੋਦਾ ਰਾਗ ਆਸਾ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਖਰ ਕਿਹਾ, ਚਿੱਤ ਬੈ ਸਰਬ ਸਮਾ।

ਸਨਾਤ ਰਾ ਗੁਜਰੀ ਮਹਲਾ ਚੌਥਾ ਹਰ ਖੇ ਜਨ ਸਤਗੁਰ ਸਤਪੁਰ ਕਾ ਬਿਨੋ ਗੁਰੋ ਗੁਰਪਾਸ ਹਮ ਖੇਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਕਰ ਪਾਸ ਮੇਰੇ ਮੀ ਗੁਰਦੇ ਮੋਖੋ ਰਾਮ ਨਾਮ ਪ੍ਰਕਾਸ ਗੁਰਮਤਿ ਨਾਮ ਮੇਰਾ ਪ੍ਰਣ ਸਕਾਈ ਹਰ ਖੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੁਨ ਪਾਗ ਵਧੇਰੇ ਜਿਨ ਹਰ ਹਰ ਸਰਤ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਰਾਸ ਨਾਮ ਨਾ ਪਾਇਆ ਥੇ ਬਗਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਾਹੀ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਦੋ ਮਸਤਕ ਲਿਖਿਆ ਲਕਾਸ ਧਨ ਧਨ ਸਤ ਸੰਗਤ ਚਿਤ ਹਰ ਰਸ ਪਾਇਆ ਮਿਲ

ਹੈ ਆਪ ਆਪਣੀ ਬੁੱਧ ਹੈ ਚੇਤੀ ਬਰਨਤ ਭਿੰਨ ਭਿੰਨ ਥੋਈ ਤੇਤੀ ਤੁਮਰਾ ਲਕਾ ਨਾ ਚਾਏ ਪਸਾਰਾ ਖੇਬਿਤ ਸਚਾ ਪ੍ਰਤਨ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਕ ਪਯੋ ਰਵ ਕਹੀ ਪੁੱਪਾ ਅੰਧ ਚ ਚੇਰਚ ਸੇਤ ਚ ਕੀਨੀ ਉਤ ਪੁਚ ਖਨ ਬਹੁ ਰਚ ਤੀਨੀ ਕਾਹੋ ਫੁਲ ਰਝਾਵੇ ਪੇਟਾ ਕਾਹੋ ਸਿਮਤ ਪਯੋ ਸੰਕ ਇਕੇਟਾ ਸਗਰੀ ਸ੍ਰਿਸ਼ਟ ਕਾਇ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਆਵਰਚਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਲੇਚ ਕਰੋ ਰਨ ਕਾਤਾ ਜੈ ਅਸ ਤੁਜ ਥਵ ਸਰਨਿ ਪਰੇ ਤਿਨਕੇ ਦੁਸ਼ਟ ਕਤ ਹਵੇ ਮਰੇ ਪੁਰਖ ਚਵਨ ਪਗ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: And let's bless the longer.